ਬਈ ਸੋਹਣੀ ਮਾਡਲ ਲੱਗਦੀ ਮਾਡਲ ਟਾਊਨ ਚ ਰਹਿੰਦੀ ਉਹ ਛੋਟੇ ਮੋਟੇ ਲੋਕਾਂ ਨਾਲ ਨਾ ਮਿਲੇ ਨਾਲੇ ਛੋਟੀ ਮੋਟੀ ਗੱਡੀ ਚ ਨੀ ਬਹਿੰਦੀ।